0: ਵਰਸ਼ੀ ਓਵਾਈ ਬੈਲਾਡੂਨਾ ਕਾਸਮੈਟਿਕਸ ਪਾਕਿਸਤਾਨ ਪ੍ਰਾਈਵੇਟ ਲਿਮਿਟਿਡ ਦੇ ਨਾਲ ਸਾਸੋ ਜ਼ਰੂਰ ਆਓ
1: ਵਾਸ਼
0: ਸਾਸੋ ਇਤਰੀਨਾ
1: ਤੁਮ ਚ ਇਹ
0: ਜ਼ਰੂਰ ਤਰ ਲਾ ਸਕੇ ਜੀ
1: ਅਸ ਪਰ
0: ਇਹ ਜ਼ਰੂਰ ਤਰ ਲਾ ਸਕੇ ਜੀ
1: ਲਾਦ
0: ਇਹ ਜ਼ਰੂਰ ਤਰ ਲਾ ਸਕੇ ਜੀ
1: ਤੇ ਸਰੋ ਦ ਖਾਤਮੇ ਦ ਪਾਰਾ ਕੁਮ ਚ ਡੀਰ ਖਾਸ ਫਾਰਮੂਲਾ ਦਾਹੁਨੋ ਦ ਖਾਤਮੇ ਦ ਪਾਰਾ ਔਰ ਕੁਮ ਚ ਖਾਸ ਫਾਰਮੂਲਾ ਦ ਸੈਂਸਿਟਿਵ ਸਕਿਨ ਦ ਪਾਰਾ ਪਾਕਿਸਤਾਨ ਕੇ ਫਸਟ ਟਾਈਮ ਦਗ ਕਰੀਮ ਦ ਔਰਗੈਨਿਕ ਇੰਗਰੀਡੀਐਂਟਸ ਨਾ ਤਿਆਰ ਸ਼ਿਵੀ ਦੀ ਔਰ ਇਸ ਕਿਸਮ ਨੁਕਸਾਨ ਤਾਵਾਨ ਨਿਲਰੀ ਓਲਚੇ ਦਗ ਫਾਰਮੂਲਾ ਪੈਰਾਬੀਨ ਔ ਸਲਫੇਟ ਫ੍ਰੀ ਦੀ ਦੇਖੇ ਇਸ ਕਿਸਮ ਖੁਸ਼ਬੂ ਵਗੈਰਾ ਨਦ ਇਸਤੇਮਾਲ ਸ਼ਿਵੀ ਨਕੁਤਾਸੋ ਡੀਰ ਨਾ ਉਮੀਦ ਸ਼ਿਵੀ ਔ ਦ ਕਰੀਮਾਨੋ ਨਮੋ ਬੇਨਤਿਹਾਜ਼ ਨੂੰ ਮੋੜ ਦੇ ਨਯੂਜ਼ਲ ਏਤਮਾਦ ਕਈ ਔ ਦ ਬੈਲਾਡੋਨਾ ਕਾਸਮੈਟਿਕਸ ਪਾਕਿਸਤਾਨ ਦਗ ਖਾਸ ਫਾਰਮੂਲਾ ਕੁਮਚੇ ਦ ਖਾਸ ਤੇ ਸਰੋ ਦ ਪਾਰਾ ਦ ਦਾਹੁਨ ਦ ਪਾਰਾ ਔ ਦ ਸੈਂਸਿਟਿਵ ਸਕਿਨ ਦ ਪਾਰਾ ਤਿਆਰ ਸ਼ਿਵੀ ਦਾ ਲੁਬਿਆ ਇੰਤਜ਼ਾਰ ਦਸ ਖਬਰੀ ਜ਼ਰ ਤਰ ਜ਼ਰਾ ਦਨਿਜ ਦੇ ਕਾਸਮੈਟਿਕਸ ਜਨਰਲ ਔਰ ਮੈਡੀਕਲ ਸਟੋਰ ਨਾ ਬੈਲਾਡੋਨਾ ਆਰਗੈਨਿਕ ਵਾਈਟਨਿੰਗ ਕਰੀਮ ਬੈਲਾਡੋਨਾ ਆਰਗੈਨਿਕ ਵਾਈਟਨਿੰਗ ਫੇਸ ਵਾਸ਼ ਤਰ ਲਾ ਸਕੇ ਸਮਾਜ ਸਹਰ ਜੁ
0: ਬਹਰ ਹਾਲ ਜਮਾ ਖੋਗੋ ਦਰਨੂ ਔ ਪੁਖਤਨੂ ਅਵਰਿਦਨਕੂ ਦਗਾ
1: ਨੂਰ ਖੰਦ
0: ਦਗਾ ਦੀ ਤਾਸੁਤਾ ਯਾਦਵੀ ਚੀ ਦਾ ਪ੍ਰੋਗਰਾਮ ਤਾਸੁਪ ਦੇ ਵਖੀ ਬਿਲਕੁਲ ਲਾਈਵ ਹੋ ਬਿਲਕੁਲ ਬਰਾਹਿਰਾ ਸਟੋਰੀ ਦ ਦੋ ਜ਼ਰਾ ਅਸ਼ਪਗਿਸ਼ਟਮ ਕਾਲ ਦ ਅਸ਼ਪਗਮੀ ਮਿਆਸ਼ਤੀ ਨੰਦਗਾ ਪਿੰਜ਼ਿਸ਼ਟਮਾ ਨੇਟਾ ਔ ਪਦਗਾ ਪਿੰਜ਼ਿਸ਼ਟਮਾ ਨੇਟਵਾਨੀ ਸ਼ਪਾਨੰਦ ਜੁਮੀ ਦਗਾ ਮੁਬਾਰਕ ਅਸ਼ਪਦਾ ਔ ਦ ਜੁਮੀ ਪਦਗਾ ਮੁਬਾਰਕ ਅਸ਼ਪਬਾਂਦੀ
1: ਫਾਰਮੂਲਾ
0: ਸਤਾਸੂ ਕੁਰਬਾ ਸਤਾਸੂ ਮਲਗਰੇ ਯਾਨੀ ਅਹਿਸਾਨ ਉੱਲਾ ਮੁਮਨ ਤਾਸਰਾ ਦੇ ਵਖੀ ਬਿਲਕੁਲ ਲਾਈਫੋ ਬਿਲਕੁਲ ਬਰਾਹ ਰਾਸਤ ਜੀ
1: ਸਮਾਪਤ
0: ਬਦਾ ਪ੍ਰੋਗਰਾਮ ਕੀ ਤਾਸੂ ਜ਼ਮੁੰਗ ਸਰਾ ਖਪਲ ਜ਼ਾਨੁਨਾ ਰਾਸ਼ਰੀ ਕਵਲ ਗਵਾੜੀ ਦਗਾ ਪ੍ਰੋਗਰਾਮ ਕੀ ਤਾਸੂ ਜ਼ਮੁੰਗ ਸਰਾ ਖਪਲ ਜ਼ਾਨੁਨਾ ਰਾਯੋਜ਼ੇ ਕਵਲ ਗਵਾੜੀ ਨੂੰ ਦਰਾਸ਼ਰੀ ਕਵਲ ਉਦਪਾਰਾ ਦਰਾਯੋਜ਼ੇ ਕਵਲ ਉਦਪਾਰਾ ਤਾਸੂ ਪੋ ਮੋਬਾਈਲ ਕੀ ਲਾਲਸ਼ੀ ਚੀਰਤਾ ਯਾਨੀ ਪੋ ਮੋਬਾਈਲ ਕੀ ਲਾਲਸ਼ੀ ਡਾਇਲ ਤਾ ਪਕਮਜ਼ੇ ਕਿਚੀ ਨੰਬਰ ਡਾਇਲ ਕੀਗੀ ਅਲਤਾ ਵਰਕੀ ਸਿਫਰ ਦ੍ਰੀ ਯੋ ਦੁਆ ਅਤ ਅਤ ਅਤ ਅਤ ਯੋ ਪਿੰਜ਼ਾ ਸਿਫਰ ਯਾਨੀ ਸਿਫਰ ਤਿੰਨ ਸੋ ਬਾਰਾਂ ਅਟਾਸੀ ਅਟਾਸੀ ਇੱਕ ਸੋ ਪਚਾਸ ਪੋ ਦਗਾ ਨੰਬਰ ਬਾਂਧੀ ਤਾ ਸੁਮੰਗਤਾ ਪੋ ਦਗਾ ਪ੍ਰੋਗਰਾਮ ਕੀ ਲਾਈਫ ਕਾਲ ਜਨਾ ਮਿਲਾ ਵਖਲਿਸ਼ੇ ਓ ਯਜ਼ਮਾਸਰਾ ਦ ਲਾਈਫ ਕਾਲਸ ਦ ਲਾਰੀ ਇਹ ਖਬਰ ਕਵਲੇ ਸ਼ੀ ਜੀ ਦੱਸ ਟੋਲੋ ਤਾਂ ਯੋ ਜ਼ਲੀ ਬਿਆ ਸਮਡੀਰ ਜ਼ਾ ਸਲਾਮੁਨ ਸਮਡੀਰ ਜ਼ਾ ਨੇਕ ਹਿਲੇ ਓ ਨੇਕ ਨੇਕ ਇਹਤਰਾਮਾਤ ਪੋ ਖਪਲੂ ਜ਼ਾਨੁਨ ਬਾਂਦੀ ਕਬੂਲ ਲਓ ਪੋ ਖਪਲੂ ਜ਼ਾਨੁਨ ਬਾਂਦੀ ਇਹ ਮਨਜ਼ੂਰ ਕੀ ਜੀ ਯਾਨੀ ਯਾਨੀ ਯਾਨੀ ਅਸਲਾਮੁਅਲੈਕੁਮ ਯਾਨੀ ਅਸਲਾਮੁਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ ਯੋ ਜ਼ਲੀਬਿਆ ਯੋ ਵਾਰੀਬਿਆ ਤਾਸੂ ਟੋਲੋ ਤਾ ਦੇਰ ਜ਼ਿਆਦ ਸੜਿਮਸ਼ੀ ਬਖੇਰਾਲੀ ਹਰਕਲੀ ਸ਼ਰਾਗਲਾਸ ਵੈਲਕਮ ਓ ਮੋਸਟ ਵੈਲਕਮ ਦਰ ਤੁਬਾਇਮਾ ਯਾਨੀ ਅਸਲਾਮੁਅਲੈਕੁਮ ਵਰਹਮਤੁਲਾਹਿ ਵਬਰਕਾਤੁਹੁ ਐਂਡ ਅਸਲਾਮੁਅਲੈਕੁਮ ਵਰਹਮਤੁਲਾਹਿ ਵਬਰਕਾਤੁ ਸੰਗੀ ਤਾਸੂ ਟੋਲ ਰੂਗੀ ਜੂਣੀ ਬਰਾਬਰੀ ਮਜ਼ੂਕੀ ਬੱਚਿਆਂ ਮੋ ਦਖੇਰ ਖਦੀ ਗਨਾ ਜੂਣ ਦੀ ਦਖੇਰਾ ਦੋ ਸਟੂਡੀਓ ਪੋ ਗੜੇ ਕੀ ਜਮਾ ਸਰਾ ਲਸ ਮਿੰਟ ਆਓ ਨਹ ਵਜੇ ਦਖੇਰ ਸ਼ਿਵੀ ਦੀ ਤਾਸੂ ਗੜਿਆ ਨਿਕ ਪੋ ਵਖਤ ਨੂੰ ਬਾਂਧੀ ਵੀ ਮਿਹਰਬਾਨੀ ਹੋ ਕੇ ਜ਼ਰ ਤਰ ਜ਼ਰ ਰਵਾਖ ਲੇ ਓ ਬੇ ਵਖਤ ਨੇ ਕਹੀ ਜੀ ਹੋ ਗਜਰ ਤੇ ਬੇ ਵਖਤ ਨੂੰ ਵੀ ਨੋ ਜ਼ਰ ਤਰ ਜ਼ਰ ਰਵਾਖ ਲੇ ਪੋ ਜ਼ਰ ਤਰ ਜ਼ਰ ਰਵਾਖ ਲੇ ਪੋ ਵਖਤ ਨੂੰ ਬਾਂਧੀ ਗਈ ਜ਼ਮਾ ਖੋਗੋ ਦਰਨੂ ਓ ਬੇ ਰੁਜ਼ਿਆਤੋ ਨਿਆਜ਼ਬਿਨੋ ਅਵਰੀਦੁਨ ਕੋ ਤਾਸੂ ਕਦੇ ਸਵਾਬਈ ਤਾਸੂ ਦਾ ਪਾਰਾ ਜ਼ਮਾ ਸਰ ਯੂੜੀ ਖਾਸ ਖਬਰ ਦਾ ਬਦੀ ਪ੍ਰੋਗਰਾਮ ਕੀ ਲਗਨ ਬਲਕਿ ਇਹ ਇੰਤਿਹਾ ਡੇ ਰਜ਼ਾ ਖਾਸ ਖਬਰ ਦਾ ਤਾਸੂ ਕਦ ਤਾਸੂ ਕਦ ਤਾਸੂ ਕਦ ਦ ਚਿਰੀ ਯਾਨੀ ਤਾਸੂ ਕਦ ਚਾਰ ਸਦੀ ਤਾਸੂ ਦਾ ਪਾਰਾ ਹੂੰ ਮਾ ਸਰਾ ਲਗਨ ਬਲਕਿ ਬੇ ਇੰਤਿਹਾ ਡੇ ਰਜ਼ਿਆ ਤਾ ਲਗਨ ਬਲਕਿ ਬੇ ਇੰਤਿਹਾ ਡੇ ਰਜ਼ਿਆ ਤਾ ਯੋ ਖਾਸ ਖਬਰ ਦਾ ਯੋ ਖਾਸ ਖਬਰ ਦਾ ਖੋ ਕੇ ਚਰੇ ਤਾ ਜ਼ਮਾ ਦਾ ਪ੍ਰੋਗਰਾਮ ਤਰ ਲਾਸਟ ਟਾਈਮ ਪੂਰੇ ਹੋ ਰਹੀ ਦਲੂ ਆਉ ਤਰ ਲਾਸਟ ਟਾਈਮ ਪੂਰੇ ਮੂ ਜ਼ੋ ਹੋ ਰਹੀ ਦਲਮ ਨੋ ਜ਼ਮਾ ਬਖਿਆਲ ਚੀ ਬਤਾ ਸੁਰ